0: ਨੇ ਪੱਲੇ ਮੰਨਾ ਸਾਥੀਆ ਯਾ ਨਾ ਨਾ ਤੇ ਮਾਂ ਸਕਤਾ ਬਾਦ ਕਰਾ ਸਕਦੇ ਬਾਦ ਤੇ ਮਾਂ ਸਕਤਾ ਨੇ ਤੇ ਕਰਾ ਸਕਦੇ ਨੇ ਅੰ ਬੇਨ ਸੋ ਨਰ ਫਿਰ ਫਾਦ ਬੇਨ ਸੋ ਚੀ ਆ ਲੈ ਦੇ ਤੇ ਤੇ ਮਾਂ ਕਿਤੇ ਨਾ ਫੋਟੋ ਨਿਆ ਨੇ ਬਦਾ ਮਨਾਈ ਜਾ ਵਕੀ ਫਿੰਗਨ ਤੁ ਮੰਗਾ ਚਮਤੇ ਬਰ ਚਮੇ ਹੋਡਗਾ ਬਦਾ ਮਨਾਈ ਜਾ ਤੁ ਤਕਰ ਪਜੀ ਬਦਵਾ ਹੈ ਬੁਆ ਬੁਕਿਆ ਮਨ ਮਾ ਸਤ ਤਾ ਮਨ ਨੋ ਤਮ
1: ਨਾਰ ਦਾ ਤੇ
0: ਯੇ ਜੋ